ਤੁਸੀਂ ਦੋ ਗਾਣਾ ਸੁਣ ਰਿਹਾ ਸੀ। ਉਮੀਦ ਕਰਦੇ ਹਾਂ ਕਿ ਦੋ ਗਾਣਾ ਤੁਸਾਂ ਕੋ ਪਸੰਦ ਆਇਆ ਹੋ ਸੀ। ਸਮੇਂ ਰਸਤੇ ਪ੍ਰੋਗਰਾਮ ਦੇ ਬਾਰੇ ਵੀ ਰਾਏ ਤਾਂ ਮਸ਼ਵਰੇ ਨਾਲ ਅਸਾਂ ਕੋ ਜ਼ਰੂਰ ਆਗਾਹ ਕਰਦੇ ਕਰੋ। ਤੁਸੀਂ ਅਸਾਂ ਕੋ ਖਤ ਲਿਖ ਸਕਦੇ ਹੋ, ਉਸਦਾ ਪਤਾ

ਤਾਂ ਖੁੱਲ ਜਾਂਦਾ ਹੈ ਬਿਮਾਰੀਆਂ ਦਾ ਦੁਆਰ। ਸਹੀ ਸਾਥੀਓ, ਬਿਲਕੁਲ ਸਹੀ ਕਿਹਾ ਗਿਆ ਹੈ, ਕਿਉਂਕਿ ਜੇਕਰ ਸਾਡੀ ਰੋਟੀ ਜਿਹੜੀ ਸਾਡੇ ਅੱਗੇ ਥਾਲੀ ਪਰੋਸੀ ਜਾਂਦੀ ਹੈ ਉਹ ਸਹੀ ਨਹੀਂ ਹੈ ਤੇ ਫਿਰ ਸਾਡੇ ਘਰ ਬਿਮਾਰੀਆਂ ਜਿਹੜੀ ਨੇ ਉਹ ਆ ਜਾਂਦੀ ਨੇ। ਜਿਹੜੀ ਰੋਟੀ ਹਰ ਰਸੋਈ ਦੀ, ਹਰ ਥਾਲੀ, ਹਰ ਜੀਵਨ ਨਾਲ ਜੁੜੀ ਹੈ, ਅਸੀਂ ਦਿਨ ਵਿਚ ਦੋ ਤਿੰਨ ਵਾਰੀ ਭੋਜਨ ਤੇ ਕਰਦੇ ਹਾਂ, ਅਸੀਂ ਸਵਾਦ ਵੇਖਦੇ ਹਾਂ, ਅਸੀਂ ਕੀਮਤ ਵੀ ਵੇਖਦੇ ਹਾਂ, ਅਸੀਂ ਵੇਖਦੇ ਹਾਂ ਕਿ ਜਿਹੜਾ ਭੋਜਨ ਅਸੀਂ ਖਾ ਰਹੇ ਹਾਂ ਉਹ ਸੁਰੱਖਿਅਤ ਹੈ। ਸਾਨੂੰ ਉਹ ਵੇਖਣਾ ਬਹੁਤ ਜ਼ਰੂਰੀ ਹੈ। ਅਸੀਂ ਕਦੇ ਸੋਚਿਆ ਕਿ ਜਿਹੜਾ ਭੋਜਨ ਅਸੀਂ ਥਾਲੀ ਵਿਚ ਪਰੋਸਿਆ ਹੈ ਉਹ ਸੁਰੱਖਿਅਤ ਹੈ, ਉਹ ਸਾਨੂੰ ਜੀਵਨ ਦੇ ਰਿਹਾ ਹੈ ਜਾਂ ਫਿਰ ਬਿਮਾਰੀਆਂ, ਉਹ ਸਾਨੂੰ ਸੁਰੱਖਿਅਤ ਰੱਖ ਰਿਹਾ ਹੈ ਜਾਂ ਫਿਰ ਬਿਮਾਰੀਆਂ ਤੋਂ ਘੇਰੇ ਜਾ ਰਹੇ ਹਾਂ। ਸਾਥੀਓ, ਇਸ ਵਜ੍ਹਾ ਨਾਲ ਜਾਗਰੂਕਤਾ ਫੈਲਾਉਣ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਹ ਸਮੱਸਿਆ ਛੋਟੀ ਹੁੰਦੀ ਤਾਂ ਇਹ ਦਿਨ ਮਨਾਉਣ ਦੀ ਕੋਈ ਲੋੜ ਨਹੀਂ ਸੀ। ਇਹ ਸਮੱਸਿਆ ਬਹੁਤ ਵੱਡੀ ਹੈ। ਇਕ ਸਾਲ ਵਿਚ ਕਰੋੜਾਂ ਲੋਕੀ ਸਹੀ ਭੋਜਨ ਨਾ ਖਾਣ ਦੀ ਵਜ੍ਹਾ ਨਾਲ ਬਿਮਾਰੀਆਂ ਨਾਲ ਘੇਰੇ ਜਾਂਦੇ ਨੇ ਤੇ ਕਈ ਲੋਕੀ ਮੌਤ ਦੇ ਸ਼ਿਕਾਰ ਹੋ ਜਾਂਦੇ ਨੇ। ਇਹ ਉਨ੍ਹਾਂ ਪਰਿਵਾਰਾਂ ਦੀ ਕਹਾਣੀ ਹੈ ਜਿਹੜੀ ਛੋਟੀ ਜਿਹੀ ਲਾਪਰਵਾਹੀ ਨਾਲ ਜਾਨ ਦੇ ਦਿੰਦੇ ਨੇ, ਜਿੱਥੇ ਖਾਦ ਪਦਾਰਥ ਵਿਚ ਮਿਲਾਵਟ ਨੇ ਸਾਰਿਆਂ ਨੂੰ ਬਿਮਾਰ ਕਰ ਦਿੱਤਾ ਹੈ। ਉੱਥੇ ਹੀ ਜਿੱਦਾਂ ਅਸੀਂ ਵੇਖਦੇ ਹਾਂ ਕਿ ਸਾਡੇ ਘਰ ਜਿਹੜੀ ਚੀਜ਼ਾਂ ਆਉਂਦੀ ਨੇ ਜਿਵੇਂ ਦੁੱਧ, ਮਿਠਾਈਆਂ, ਮਸਾਲੇ, ਇਨ੍ਹਾਂ ਵਿਚ ਜਾਂ ਤੇ ਫਿਰ ਰੰਗ ਮਿਲਾਇਆ ਜਾਂਦਾ ਹੈ ਜਾਂ ਫਿਰ ਕੈਮੀਕਲਸ ਮਿਲਾਏ ਜਾਂਦੇ ਨੇ ਤੇ ਜਾਂ ਫਿਰ ਕੁਛ ਹੋਰ। ਅੰਨਦਾਤਾ ਕਿਹਾ ਜਾਂਦਾ ਹੈ ਇਹਨੂੰ। ਅਸੀਂ ਕਹਿੰਦੇ ਨਾ ਕਿ ਸਾਡੇ ਘਰ ਜਿਹੜਾ ਅੰਨ ਆਉਂਦਾ ਹੈ ਉਹਨੂੰ ਅੰਨਦਾਤਾ ਕਿਹਾ ਜਾਂਦਾ ਹੈ। ਫਿਰ ਇਹ ਮਿਲਾਵਟਾਂ ਕਿਉਂ, ਇਹਦੇ ਪਿੱਛੇ ਕੌਣ ਹੈ? ਅਸੀਂ ਵੇਖਦੇ ਹਾਂ ਕਿ ਕਿਸਾਨ ਨੇ ਫਸਲ ਲਗਾਈ, ਉਹਨੇ ਫਸਲ ਨੂੰ ਕੱਟਿਆ, ਆਪਣੇ ਅੰਨ ਭੋਜਨ ਜਿਹੜਾ ਤਿਆਰ ਹੋਇਆ, ਸਬਜ਼ੀਆਂ ਤਿਆਰ ਹੋਈ, ਫਰੂਟ ਤਿਆਰ ਹੋਏ, ਉਹ ਮੰਡੀਆਂ ਦੇ ਜ਼ਰੀਏ ਦੁਕਾਨਾਂ ਤੇ ਪਹੁੰਚੇ, ਫਿਰ ਦੁਕਾਨਾਂ ਦੇ ਜ਼ਰੀਏ ਸਾਡੇ ਘਰਾਂ ਵਿਚ ਪਹੁੰਚੇ ਤੇ ਜਦ ਅਸੀਂ ਘਰਾਂ ਵਿਚ ਇਸਤੇਮਾਲ ਕਰਦੇ ਹਾਂ ਤੇ ਤਦ ਅਸੀਂ ਸੋਚਦੇ ਹਾਂ ਕਿ ਅਸੀਂ ਕਿਵੇਂ ਇਸਤੇਮਾਲ ਕਰ ਰਹੇ ਹਾਂ, ਕਿਉਂਕਿ ਇਨ੍ਹਾਂ ਵਿਚ ਹਰ ਇਕ ਚੀਜ਼ ਵਿਚ ਮਿਲਾਵਟ ਹੈਗੀ ਹੈ। ਸਕੂਲਾਂ ਵਿਚ ਅਸੀਂ ਵੇਖਦੇ ਹਾਂ ਕਿ ਜਿੱਥੇ ਕਿੱਥੇ ਸਕੂਲ ਵਿਚ ਭੋਜਨ ਦਿੱਤਾ ਜਾਂਦਾ ਹੈ ਅੱਜ ਕੱਲ ਉੱਥੇ ਵੀ ਮਿਲਾਵਟ ਹੈ, ਹੋਟਲਾਂ ਦੇ ਖਾਣੇ ਵਿਚ ਵੀ ਮਿਲਾਵਟ ਹੈ। ਖਾਦ ਸੁਰੱਖਿਆ ਸਿਰਫ ਗੌਰਮੈਂਟ ਦਾ ਕੰਮ ਨਹੀਂ, ਸਾਨੂੰ ਵੀ ਨਿਕਲ ਕੇ ਬਾਹਰ ਆਉਣਾ ਹੈ, ਮਿਲ ਜੁਲ ਕੇ ਇਹਦੇ ਤੇ ਕੰਮ ਕਰਨਾ ਹੈ, ਕਿਉਂਕਿ ਕਿਸਾਨ ਨੂੰ ਸੁਰੱਖਿਅਤ ਉਤਪਾਦਨ ਕਰਨਾ ਪਏਗਾ, ਵਪਾਰੀ ਨੂੰ ਇਮਾਨਦਾਰੀ ਨਾਲ ਵਿਕਰੀ ਕਰਨੀ ਪਏਗੀ, ਸਰਕਾਰਾਂ ਨੂੰ ਸਖ਼ਤ ਨਿਯਮ ਲੈਣੇ ਪੈਣਗੇ, ਸਖ਼ਤ ਨਿਯਮ ਲਾਗੂ ਵੀ ਕਰਨੇ ਪੈਣਗੇ ਤੇ ਸਾਨੂੰ ਜਾਗਰੂਕ ਉਪਭੋਗਤਾ ਬਣਨਾ ਪਏਗਾ ਤਾਂ ਕਿ ਅਸੀਂ ਇਸ ਤੇ ਰੋਕ ਲਗਾ ਸਕੀਏ। ਰੋਟੀ ਬਣਾਉਣ ਤੋਂ ਪਹਿਲਾਂ ਹੱਥ ਧੋਣਾ ਕਿੰਨਾ ਜ਼ਰੂਰੀ ਹੈ ਇਹ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਮਝਣਾ, ਕਿਉਂਕਿ ਕਈ ਵਾਰੀ ਅਸੀਂ ਜਲਦੀ ਵਿਚ ਹੁੰਦੇ ਹਾਂ ਕਿ ਛੱਡੋ ਸਾਡੇ ਹੱਥ ਤੇ ਤੁਲੇ ਹੋਏ ਨੇ ਤੇ ਅਸੀਂ ਰੋਟੀ ਖਾ ਲੈਂਦੇ ਹਾਂ, ਕਿ ਅਸੀਂ ਸੋਚਦੇ ਹਾਂ ਕਿ ਜਿਸ ਖਾਣੇ ਨੂੰ ਅਸੀਂ ਬੈਠ ਕੇ ਖਾਣਾ ਹੈ ਉਹਦੇ ਤੋਂ ਪਹਿਲੇ ਹੱਥ ਧੋਣਾ ਕਿੰਨਾ ਜ਼ਰੂਰੀ ਹੈ, ਸਾਨੂੰ ਕੱਚੇ ਤੇ ਪੱਕੇ ਭੋਜਨ ਨੂੰ ਅਲੱਗ ਅਲੱਗ ਰੱਖਣਾ ਕਿੰਨਾ ਜ਼ਰੂਰੀ ਹੈ ਅਸੀਂ ਉਹ ਵੀ ਨਹੀਂ ਸੋਚਦੇ, ਤੇ ਫਿਰ ਕੱਚੇ ਤੇ ਪੱਕੇ ਭੋਜਨ ਨੂੰ ਇਕੱਠੇ ਖਾ ਵੀ ਲੈਂਦੇ ਹਾਂ, ਕਿਉਂਕਿ ਕਈ ਵਾਰੀ ਅਸੀਂ ਰੋਟੀ ਨਾਲ ਜਾਂ ਆਪਣਾ ਲੰਚ ਜਾਂ ਡਿਨਰ ਲੈ ਕੇ ਬੈਠਦੇ ਹਾਂ ਤੇ ਉਹਦੇ ਨਾਲ ਅਸੀਂ ਕੱਚਾ ਭੋਜਨ ਵੀ ਨਾਲ ਨਾਲ ਖਾਂਦੇ ਹਾਂ। ਉਹ ਕੱਚਾ ਭੋਜਨ ਕੀ ਹੈ? ਸਾਡਾ ਸੈਲਡ। ਅਸੀਂ ਉਸ ਸੈਲਡ ਨੂੰ ਧੋਤਾ, ਪਰੋਸਿਆ, ਲੇਕਿਨ ਕੀ ਅਸੀਂ ਉਹਨੂੰ ਥੋੜੀ ਦੇਰ ਕਿਸੇ ਪਾਣੀ ਵਿਚ ਰੱਖਿਆ, ਐਸੇ ਪਾਣੀ ਵਿਚ, ਜਾਂ ਫਿਰ ਕਈ ਵਾਰੀ ਡਾਕਟਰ ਦੱਸਦੇ ਨੇ ਕਿ ਤੁਸੀਂ ਜਿਹੜੀ ਸਬਜ਼ੀ ਵੀ ਪਕਾਉਣ ਵਾਲੇ ਹੋ ਉਹਨੂੰ ਨਮਕ ਵਾਲੇ ਪਾਣੀ ਨਾਲ ਜਾਂ ਨਮਕ ਵਾਲੇ ਪਾਣੀ ਵਿਚ ਭਿਗੋ ਕੇ ਰੱਖੋ। ਇਦਾਂ ਹੀ ਜੇਕਰ ਅਸੀਂ ਫਰੂਟ ਘਰ ਲੈ ਕੇ ਆਉਂਦੇ ਹਾਂ ਉਹਨੂੰ ਵੀ ਨਮਕ ਵਾਲੇ ਪਾਣੀ ਨਾਲ ਧੋ ਕੇ ਉਹਦਾ ਜਿਹੜੀ ਹੈ ਖਾਦ ਜਾਂ ਕੈਮੀਕਲਸ ਜੋ ਜੋ ਮਿਲੇ ਹੋਏ ਨੇ ਉਹਦੇ ਵਿਚ ਉਹ ਉਨੀ ਜਲਦੀ ਨਹੀਂ ਪਾਰ ਹੋ ਸਕਦੇ ਜਦ ਤੱਕ ਸਾਨੂੰ ਕੁਛ ਦੇਰ ਉਹਨੂੰ ਉਹਦੇ ਵਿਚ ਭਿਗੋ ਕੇ ਰੱਖਣਾ ਪਏਗਾ। ਫਿਰ ਉਹਦੇ ਤੋਂ ਬਾਅਦ ਅਸੀਂ ਉਸ ਨਮਕ ਵਾਲੇ ਪਾਣੀ ਚੋਂ ਕੱਢ ਕੇ ਉਹਨੂੰ ਧੋ ਕੇ ਬਣਾ ਸਕਦੇ ਹਾਂ ਸਬਜ਼ੀ ਨੂੰ, ਤੇ ਫਿਰ ਫਰੂਟ ਨੂੰ ਅਸੀਂ ਕੱਢ ਕੇ ਸਾਫ਼ ਪਾਣੀ ਨਾਲ ਧੋ ਕੇ ਖਾ ਸਕਦੇ ਹਾਂ। ਸਾਥੀਓ, ਜੇਕਰ ਅਸੀਂ ਦੁਕਾਨ ਤੇ ਜਾਂਦੇ ਹਾਂ ਤੇ ਸਮਾਨ ਚੁੱਕਣ ਵੇਲੇ ਵੀ ਅਸੀਂ ਜਲਦੀ ਵਿਚ ਹੁੰਦੇ ਹਾਂ, ਪੈਸੇ ਦੇ ਕੇ ਆ ਜਾਂਦੇ ਹਾਂ, ਕਿ ਅਸੀਂ ਵੇਖਦੇ ਹਾਂ ਕਿ ਜਿਹੜਾ ਸਮਾਨ ਅਸੀਂ ਚੁੱਕਿਆ ਉਹਦੀ ਐਕਸਪਾਇਰੀ ਡੇਟ ਚੈੱਕ ਕੀਤੀ ਅਸੀਂ? ਨਹੀਂ। ਅਸੀਂ ਅਗਰ ਇਨ੍ਹਾਂ ਛੋਟੀ ਛੋਟੀ ਗੱਲਾਂ ਤੇ ਧਿਆਨ ਦੇਵਾਂਗੇ ਤੇ ਬਿਮਾਰੀਆਂ ਤੋਂ ਬਹੁਤ ਦੂਰ ਰਹਿ ਸਕਦੇ ਹਾਂ ਤੇ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ। ਵਰਲਡ ਫੂਡ ਸੇਫ ਡੇ ਨੂੰ ਮਨਾਉਣ ਦਾ ਸਿਰਫ ਜ਼ਿੰਮੇਵਾਰੀ ਸਾਡੀ ਇੰਨੀ ਹੀ ਨਹੀਂ ਕਿ ਇਸ ਦਿਨ ਨੂੰ ਮਨਾ ਕੇ ਅਸੀਂ ਚੁੱਪ ਕਰਕੇ ਬੈਠ ਜਾਈਏ। ਨਹੀਂ, ਇਹ ਦਿਨ ਤੇ ਰੋਜ਼ ਦਾ ਹੈ, ਇਹ ਦਿਨ ਤੇ ਰੋਜ਼ ਦੀ ਕਹਾਣੀ ਹੈ। ਸਾਨੂੰ ਤੇ ਜਦ ਤੱਕ ਆਪਣੇ ਘਰ ਵਾਲਿਆਂ ਨੂੰ ਨਹੀਂ ਸਮਝਾਵਾਂਗੇ, ਆਪ ਨਹੀਂ ਸਮਝਾਂਗੇ, ਸੁਸਾਇਟੀ ਸਮਾਜ ਵਿਚ ਅਸੀਂ ਜਾਗਰੂਕਤਾ ਨਹੀਂ ਫੈਲਾਵਾਂਗੇ ਤੇ ਫਿਰ ਇਨ੍ਹਾਂ ਦਿਨਾਂ ਨੂੰ ਮਨਾਉਣ ਦਾ ਕੋਈ ਕੰਮ ਨਹੀਂ। ਸਾਨੂੰ ਇਨ੍ਹਾਂ ਦਿਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਇਕ ਦਿਨ ਦਾ ਕੰਮ ਨਹੀਂ ਕਿ ਮਨਾ ਕੇ ਅਸੀਂ ਬੈਠ ਜਾਈਏ। ਸਾਨੂੰ ਇਨ੍ਹਾਂ ਦਿਨਾਂ ਨੂੰ ਰੋਜ਼ ਜਾਗਰੂਕਤਾ ਫੈਲਾਉਣ ਲਈ ਆਪਸ ਵਿਚ ਇਕ ਦੂਸਰੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਬਾਹਰ ਨਿਕਲਣਾ ਚਾਹੀਦਾ ਹੈ ਕਿ ਸਾਨੂੰ ਅਗਰ ਸਾਡੇ ਭੋਜਨ ਵਿਚ ਕੁਛ ਮਿਲਾਵਟ ਹੈ, ਖਾਦ ਹੈ ਜਾਂ ਫਿਰ ਕੈਮੀਕਲ ਮਿਲਾਏ ਗਏ

0: ਜਿਹੜੀ ਹਰ ਵਾਰ ਧੁੱਪ ਤੋਂ ਬਚਾਵੇ। ਉਹ ਘਰ ਦੇ ਬੋਰਡ ਦੀ ਛਾਂ ਥੋੜੀ ਹੈ, ਤੰਗ ਤਾਂ ਕਰੂਗੀ ਮੇਰੇ ਦੋਸਤ, ਜ਼ਿੰਦਗੀ ਹੈ ਮਾਂ ਥੋੜੀ ਹੈ।
1: ਸਾਥੀਓ, ਸਿੱਖਿਆ ਦੇਣੀ ਕਿੰਨੀ ਜ਼ਰੂਰੀ ਹੈ। ਅਸੀਂ ਸਿੱਖਿਆ ਸੁਣਦੇ ਵੀ ਹਾਂ, ਅਪਣਾਉਂਦੇ ਵੀ ਹਾਂ। ਜਿਵੇਂ ਕਿ ਅਸੀਂ ਵਰਲਡ ਸੇਫ ਫੂਡ ਡੇ ਤੇ ਹੁਣੇ ਗੱਲਬਾਤ ਕਰ ਰਹੇ ਸਾਂ ਕਿ ਜਾਗਰੂਕਤਾ ਫੈਲਾਉਣੀ ਕਿੰਨੀ ਜ਼ਰੂਰੀ ਹੈ। ਜੇਕਰ ਸਾਨੂੰ ਕੋਈ ਸਮਝਾਉਂਦਾ ਹੈ ਤੇ ਸਾਨੂੰ ਉਸ ਤੇ ਕੰਮ ਕਰਨਾ ਹੈ। ਇਹ ਨਹੀਂ ਕਿ ਉਹਨੇ ਸਮਝਾਇਆ ਤੇ ਅਸੀਂ ਸੁਣ ਕੇ ਇੱਕ ਪਾਸੇ ਹੋ ਗਏ, ਨਹੀਂ, ਸਾਨੂੰ ਸੁਣਨਾ ਹੈ। ਇਵੇਂ ਹੀ ਕੁਛ ਸਿੱਖਿਆਵਾਂ ਜਿਵੇਂ ਕਿ ਸਾਡੇ ਵੱਡੇ ਦਿੰਦੇ ਨੇ, ਜਿਵੇਂ ਕਹਿੰਦੇ ਨੇ ਕਿ ਕੁਛ ਚੀਜ਼ਾਂ ਜਿੱਦਾਂ ਵੰਡ ਕੇ ਛਕੋ, ਤੁਸੀਂ ਮਿਲ ਕੇ ਛਕੋ, ਤੇ ਜਾਂ ਫਿਰ

ਨਾਮ ਗੁਰੂ ਦਾ ਲੈ ਕੇ ਜਪੋ ਜਾਂ ਫਿਰ ਰੱਬ ਦਾ ਨਾਂ ਲੈ ਕੇ ਤੁਸੀਂ ਇਨ੍ਹਾਂ ਦੀ ਸ਼ੁਰੂਆਤ ਕਰੋ ਤੇ ਬਹੁਤ ਚੰਗਾ ਰਹਿੰਦਾ ਹੈ। ਸਾਥੀਓ, ਸਿੱਖੀ ਸਿਰਫ ਇੱਕ ਧਰਮ ਨਹੀਂ, ਜ਼ਿੰਦਗੀ ਜੀਣ ਦਾ ਉੱਤਮ ਤਰੀਕਾ ਹੈ। ਸਾਡੇ ਰੱਬ ਜੀ ਨੇ ਸਿੱਖੀ ਨੂੰ ਅਸੀਂ ਸਾਥੀਓ ਸਿੱਖੀ ਸਿਰਫ ਇੱਕ ਧਰਮ ਨਹੀਂ ਜ਼ਿੰਦਗੀ ਜੀਣ ਦਾ ਉੱਤਮ ਤਰੀਕਾ ਹੈ। ਗੁਰੂ ਜੀ ਨੇ ਸਿੱਖਿਆਵਾਂ ਨੂੰ ਅਸੀਂ ਗੁਰੂ ਜੀ ਦੀ ਸਿੱਖਿਆਵਾਂ ਨੂੰ ਜੇਕਰ ਅਸੀਂ ਰੋਜ਼ ਅਪਣਾ ਲਈਏ ਜ਼ਿੰਦਗੀ ਵਿਚ ਤੇ ਫਿਰ ਸਾਡਾ ਜਿਹੜਾ ਜੀਵਨ ਹੈ ਨਾ ਉਹ ਸੁਖੀ ਹੋ ਜਾਏਗਾ। ਸਭ ਤੋਂ ਪਹਿਲਾਂ ਜੇਕਰ ਅਸੀਂ ਆਪਣਾ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਹਾਂ ਤੇ ਕਹਿੰਦੇ ਨੇ ਨਾ ਕਿ ਸਾਡਾ ਜਿਹੜਾ ਸਾਰਾ ਦਿਨ ਹੈ ਉਹ ਕਿੰਨਾ ਹੀ ਸੁਰੱਖਿਅਤ ਤੇ ਕਿੰਨਾ ਹੀ ਸ਼ਾਂਤ ਹੋ ਜਾਏਗਾ। ਸਾਨੂੰ ਜੇਕਰ ਅੰਮ੍ਰਿਤ ਵੇਲੇ ਟਾਈਮ ਨਹੀਂ ਮਿਲਦਾ ਤੇ 10 ਮਿੰਟ ਸਾਨੂੰ ਕੱਢ ਲੈਣੇ ਚਾਹੀਦੇ ਨੇ ਕਿਉਂਕਿ ਦਿਨ ਦੀ ਸ਼ੁਰੂਆਤ ਹੋਣ ਵਾਲੀ ਹੁੰਦੀ ਹੈ। ਸਾਨੂੰ ਆਪਣੇ ਦਿਨ ਨੂੰ ਸ਼ਾਂਤ ਰੱਖਣ ਲਈ ਉਹ 10 ਮਿੰਟ ਦੇਣੇ ਬਹੁਤ ਜ਼ਰੂਰੀ ਨੇ। ਜਿਸ ਦਿਨ ਅੰਮ੍ਰਿਤ ਵੇਲੇ ਉੱਠ ਨਾ ਸਕੀਏ ਅਸੀਂ ਤੇ 10 ਮਿੰਟ ਨਾਮ ਹੀ ਜਪ ਲਈਏ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਮੁਸ਼ਕਿਲਾਂ ਜਿਹੜੀ ਨੇ ਉਹ ਦੂਰ ਹੋ ਜਾਣਗੀ ਤੇ ਸਾਡਾ ਦਿਨ ਜਿਹੜਾ ਹੈ ਬਹੁਤ ਚੰਗਾ ਨਿਕਲੇਗਾ। ਤੇ ਦੂਜਾ ਸ਼ੁਕਰਾਨਾ, ਤੇਰਾ ਪਾਣਾ ਮਿੱਠਾ ਲਾਗੇ। ਅੱਜ ਕੱਲ ਅਸੀਂ ਵੇਖ ਰਹੇ ਹਾਂ ਕਿ ਜਿਹੜਾ ਇਹ ਦੌੜ ਦੌੜ ਦੀ ਜ਼ਿੰਦਗੀ ਚੱਲ ਰਹੀ ਹੈ ਨਾ ਉਹ ਬੜੀ ਹੀ ਭਿਆਨਕ ਹੋ ਗਈ ਹੈ ਕਿਉਂਕਿ ਅਸੀਂ ਹਰ ਦਿਨ ਇਹ ਕਹਿੰਦੇ ਹਾਂ ਕਿ ਮੇਰੇ ਕੋਲ ਇਹ ਨਹੀਂ, ਮੇਰੇ ਕੋਲ ਉਹ ਨਹੀਂ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਕੋਲ ਸਿੱਖੀ ਹੈ ਜਿਹੜੀ ਸਾਨੂੰ ਸਬਰ ਤੇ ਸ਼ੁਕਰਾਨਾ ਸਿਖਾਉਂਦੀ ਹੈ। ਜੇ ਅਸੀਂ ਰੱਬ ਦਾ ਸ਼ੁਕਰਾਨਾ ਕਰੀਏ, ਸਿੱਖ ਜਾਈਏ ਤਾਂ ਫਿਰ ਸਾਨੂੰ ਇਹ ਲੱਗੇਗਾ ਕਿ ਸਾਡੀ ਜਿਹੜੀ ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ ਉਹ ਦੂਰ ਹੋ ਗਏ ਨੇ। ਤੇ ਤੀਜਾ ਇਹ ਹੈਗਾ ਕਿ ਸਾਨੂੰ ਆਪਣੇ ਸਾਦਗੀ ਦਾ ਜੀਵਨ ਜੀਣਾ ਚਾਹੀਦਾ ਹੈ। ਜਿਵੇਂ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਵਿਚ ਬਹੁਤ ਜ਼ਿਆਦਾ ਬਿਜ਼ੀ ਹੈਗੇ ਹਾਂ, ਸਾਡਾ ਪਰਿਵਾਰ, ਸਾਡੇ ਬੱਚੇ, ਅਸੀਂ ਜਿਹੜੇ ਹਾਂ ਸੋਸ਼ਲ ਮੀਡੀਆ ਨਾਲ ਬਹੁਤ ਜੁੜੇ ਹੋਏ ਹਾਂ। ਜ਼ਮਾਨੇ ਵਿਚ ਦਿਖਾਵਾ ਬਹੁਤ ਹੀ ਵੱਧ ਗਿਆ ਹੈ, ਮਗਰ ਸਾਡੇ ਗੁਰੂਆਂ ਨੇ ਸਾਨੂੰ ਸਾਦਗੀ ਤੇ ਨਿਮਰਤਾ ਵਿਚ ਰਹਿਣਾ ਸਿਖਾਇਆ ਹੈ। ਵਧੀਆ ਕੱਪੜਾ ਪਾਉਣਾ, ਚੰਗੇ ਤਰੀਕੇ ਨਾਲ ਰਹਿਣਾ ਗਲਤ ਨਹੀਂ ਹੈ, ਇਹ ਸਹੀ ਹੈ, ਮਗਰ ਸਾਡਾ ਸੰਭਾਲ ਜਿਹੜਾ ਹੈ ਨਾ ਸਾਨੂੰ ਹਮੇਸ਼ਾ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਕਮੰਡ ਨਹੀਂ ਰੱਖਣਾ ਚਾਹੀਦਾ, ਕਮੰਡ ਲੈ ਕੇ ਅਸੀਂ ਕਿੱਥੇ ਜਾਣਾ ਹੈ। ਅਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਦਿਲ ਵਿਚੋਂ ਇਸ ਅਹੰਕਾਰ ਨੂੰ, ਅਸੀਂ ਕਮੰਡ ਨੂੰ ਕੱਢ ਦੇਵਾਂਗੇ ਨਾ ਤੇ ਸਾਡੀ ਜਿਹੜੀ ਜ਼ਿੰਦਗੀ ਹੈ ਬਹੁਤ ਹੀ ਚੰਗੇ ਤਰੀਕੇ ਨਾਲ ਗੁਜ਼ਰਨ ਲੱਗੇਗੀ। ਤੇ ਚੌਥਾ ਅਸੂਲ ਜਿਹੜਾ ਹੈ ਉਹ ਵੰਡ ਕੇ ਛਕਣਾ। ਜੇ ਅਸੀਂ ਲੰਗਰ ਤੱਕ ਹੀ ਸੀਮਿਤ ਰਵਾਂਗੇ ਤੇ ਉਹ ਨਹੀਂ, ਸਾਨੂੰ ਇਹ ਵੇਖਣਾ ਹੈ ਕਿ ਸਾਡੇ ਕੋਲ ਹੁਨਰ ਤਾਂ ਹੈ, ਸਿੱਖਿਆ ਵੀ ਹੈ, ਤੇ ਫਿਰ ਕਿਉਂ ਨਾ ਅਸੀਂ ਕਿਸੇ ਦੀ ਮਦਦ ਕਰੀਏ। ਜੇ ਸਾਡੇ ਕੋਲ 2 ਪੈਸੇ ਜਿਹੜੇ ਨੇ ਉਹ ਕਿਸੇ ਦੀ ਮੁਸਕੁਰਾਹਟ ਲਿਆ ਸਕਣ ਤੇ ਫਿਰ ਸਾਨੂੰ ਉਹ 2 ਪੈਸੇ ਉਹਨੂੰ ਦੇ ਦੇਣੇ ਚਾਹੀਦੇ ਨੇ, ਉਹਦੀ ਮੁਸਕੁਰਾਹਟ ਲੈ ਲੈਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਉਹਦੀ ਮੁਸਕੁਰਾਹਟ ਵੇਖਾਂਗੇ ਨਾ ਤੇ ਸਾਡਾ ਮਨ ਜਿਹੜਾ ਹੈ ਉਹ ਖੁਸ਼ ਹੋ ਜਾਏਗਾ। ਸਾਨੂੰ ਇਹ ਲੱਗੇਗਾ ਜੇ ਅਸੀਂ ਗੁਰੂ ਘਰ ਜਾ ਕੇ ਸੇਵਾ ਨਹੀਂ ਕੀਤੀ ਤੇ ਅਸੀਂ ਇਹਨੂੰ ਖੁਸ਼ ਕਰ ਦਿੱਤਾ। ਇਹ ਹੁੰਦਾ ਹੈ ਵੰਡ ਕੇ ਛਕਣਾ। ਤੇ ਸਾਥੀਓ, ਸਾਨੂੰ ਅਹੰਕਾਰ ਛੱਡਣਾ ਹੈ, ਵੰਡ ਕੇ ਛਕਣਾ ਹੈ ਤੇ ਕਮੰਡ ਨੂੰ ਦੂਰ ਰੱਖਣਾ ਹੈ। ਕਦੇ ਵੀ ਇਹ ਨਹੀਂ ਸੋਚਣਾ ਕਿ ਮੈਂ ਉਹਦੇ ਕੋਲ ਵੱਡਾ ਹਾਂ, ਉਹਦੇ ਕੋਲ ਉਹ ਨਹੀਂ, ਮੇਰੇ ਕੋਲ ਇਹ ਹੈ। ਸਾਨੂੰ ਇਹ ਸਭ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਹੈ। ਆਓ ਸਾਥੀਓ, ਸੁਣ ਲੈਂਦੇ ਹਾਂ ਗੀਤ।

ਸਾਥੀਓ ਅਸੀਂ ਗੱਲਬਾਤ ਕੀਤੀ ਸੀ ਕਿ ਜਦ ਅਸੀਂ ਦੁਕਾਨ ਤੇ ਜਾਂਦੇ ਹਾਂ ਸਮਾਨ ਖਰੀਦਣ ਲਈ ਤੇ ਐਕਸਪਾਇਰੀ ਡੇਟ ਅਸੀਂ ਨਹੀਂ ਵੇਖਦੇ, ਇਦਾਂ ਹੀ ਅਸੀਂ ਕਈ ਸਮਾਨ ਇਦਾਂ ਚੁੱਕੇ ਆ ਜਾਂਦੇ ਹਾਂ ਕਿ ਕਈ ਵਾਰੀ ਸਾਨੂੰ ਦੁਕਾਨਦਾਰ ਕੀ ਕਰਦਾ ਹੈ ਕਿ ਕਦੇ ਪੈਸੇ ਦੀ ਗੜਬੜ ਹੋ ਗਈ ਜਾਂ ਫਿਰ ਸਮਾਨ ਵਿਚ ਕੁਝ ਗੜਬੜ ਹੈ ਤੇ ਸਾਨੂੰ ਜ਼ਰੂਰ ਉਹਦੀ ਸ਼ਿਕਾਇਤ ਕਰਨੀ ਚਾਹੀਦੀ ਹੈ, ਕਿਉਂਕਿ ਸਾਨੂੰ ਇਹ ਨਹੀਂ ਸੋਚਣਾ ਕਿ ਅੱਜ ਗਲਤੀ ਹੋ ਗਈ ਤੇ ਕੋਈ ਗੱਲ ਨਹੀਂ ਰਹਿਣ ਦਿਓ, ਪੈਸੇ ਉਹਨੇ ਸਾਨੂੰ ਘੱਟ ਵਾਪਸ ਕੀਤੇ ਜਾਂ ਸਮਾਨ ਸਹੀ ਨਹੀਂ ਦਿੱਤਾ ਤੇ ਅਸੀਂ ਘਰ ਆ ਜਾਂਦੇ ਹਾਂ। ਨਹੀਂ, ਸਾਨੂੰ ਸਾਡੇ ਅਸੂਲ, ਸਾਡੇ ਜਿਹੜੇ ਕਹਿੰਦੇ ਨਾ ਹੱਕ, ਉਹਨਾਂ ਨੇ ਲੜਨਾ ਚਾਹੀਦਾ ਹੈ। ਕੋਈ ਸਾਨੂੰ ਨਹੀਂ ਰੋਕਦਾ ਕਿ ਬਈ ਅਸੀਂ ਹੱਕ ਲਈ ਕਿਉਂ ਨਾ ਲੜੀਏ। ਜੇਕਰ ਅਸੀਂ ਘਰ ਵਿਚ ਬੈਠ ਕੇ ਆਵਾਜ਼ ਚੁੱਕ ਸਕਦੇ ਹਾਂ ਕਿ ਬਈ ਇਹ ਗਲਤ ਹੈ, ਸਹੀ ਹੈ, ਤੇ ਕਿਉਂ ਨਾ ਅਸੀਂ ਬਾਹਰ ਚ ਸਮਾਨ ਲੈਣ ਜਾਂਦੇ ਹਾਂ ਜਾਂ ਕਿਸੇ ਨਾਲ ਕੋਈ ਸਾਡੇ ਨਾਲ ਗਲਤ ਕਰਦਾ ਹੈ ਤੇ ਅਸੀਂ ਆਵਾਜ਼ ਕਿਉਂ ਨਹੀਂ ਚੁੱਕਾਂਗੇ। ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ, ਕਿਉਂਕਿ ਜਿਹੜਾ ਪੈਸਾ ਅਸੀਂ ਕਮਾ ਕੇ ਲਿਆਉਂਦੇ ਹਾਂ ਤੇ ਉਹ ਫਿਰ ਇੱਦਾਂ ਹੀ ਅਸੀਂ ਨਹੀਂ ਦੇ ਸਕਦੇ ਕਿਸੇ ਨੂੰ। ਅਗਰ ਸਾਡੇ ਘਰ ਸਮਾਨ ਗਲਤ ਆਇਆ ਹੈ ਜਾਂ ਫਿਰ ਕੁਛ ਦੁਕਾਨਦਾਰ ਨੇ ਸਾਡੇ ਨਾਲ ਕੁਝ ਮਿਸਬਿਹੇਵ ਕੀਤਾ ਹੈ ਤੇ ਸਾਨੂੰ ਉਹਦੇ ਲਈ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ ਤੇ ਆਵਾਜ਼ ਚੁੱਕਣੀ ਹੈ ਤੇ ਇਦਾਂ ਹੀ ਸਾਨੂੰ ਫਿਰ ਸਮਾਨ ਦੇਖ ਸੁਣ ਕੇ ਘਰ ਲਿਆਉਣਾ ਚਾਹੀਦਾ ਹੈ। ਤੇ ਜੇਕਰ ਤੁਸੀਂ ਜਲਦੀ ਵਿਚ ਹੁੰਦੇ ਹੋ ਨਾ ਤੇ ਕਦੇ ਵੀ ਸਮਾਨ ਨਾ ਖਰੀਦਿਓ। ਇਹ ਨਹੀਂ ਕਿ ਅਸੀਂ ਆਪਣੇ

ਦਾ ਸਮਾਨ ਨਹੀਂ ਹੈ, ਸਾਡੇ ਕਈ ਹੋਰ ਵੀ ਸਮਾਨ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵੇਖਣ ਤੋਂ ਬਿਨਾਂ ਹੀ ਕਹਿੰਦੇ ਹਾਂ ਕਿ ਪੈਕ ਕਰ ਦੋ ਜੀ, ਅਸੀਂ ਲੈ ਜਾਂਦੇ ਹਾਂ। ਸਾਨੂੰ ਹਰ ਸਮਾਨ ਨੂੰ ਦੇਖ ਸੁਣ ਕੇ ਲਿਆਉਣਾ ਚਾਹੀਦਾ ਹੈ ਔਰ ਜਿਹੜਾ ਜੰਕ ਫੂਡ ਹੈ, ਪ੍ਰੋਸੈਸ ਫੂਡ ਹੈ, ਉਹਦੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਜਿਹੜੀ ਆਇਲਿੰਗ ਹੈ ਨਾ, ਕਹਿੰਦੇ ਨੇ ਰਿਫਾਇੰਡ ਜਿਹੜਾ ਆਇਲ ਹੈ ਉਹਦੇ ਤੋਂ ਵੀ ਦੂਰ ਰਹਿਣਾ ਹੈ। ਹਾਂ, ਡਾਕਟਰਸ ਦਾ ਕਹਿਣਾ ਹੈ ਕਿ ਹਮੇਸ਼ਾ ਜਿਹੜਾ ਖਾਣੇ ਵਾਲਾ ਤੇਲ ਅਸੀਂ ਯੂਜ਼ ਕਰਦੇ ਹਾਂ ਉਹਨੂੰ ਬਦਲ ਬਦਲ ਕੇ ਯੂਜ਼ ਕਰਨਾ ਚਾਹੀਦਾ ਹੈ। ਤੇ ਸਾਨੂੰ ਜਿਹੜੀ ਔਰਤਾਂ ਨੇ ਘਰ ਦੀਆਂ ਇਹ ਸਾਰੀ ਜ਼ਿੰਮੇਵਾਰੀਆਂ ਉਹਨਾਂ ਨੂੰ ਲੈਣੀ ਨੇ ਤਾਂ ਕਿ ਆਪਣੇ ਘਰ ਵਿੱਚ ਜਿਹੜਾ ਖਾਣਾ ਪਰੋਸਿਆ ਜਾਂਦਾ ਹੈ, ਬਣਾਇਆ ਜਾਂਦਾ ਹੈ, ਉਹ ਸਵਾਦਿਸ਼ ਤੇ ਸਾਫ਼ ਸੁਥਰਾ ਹੋਵੇ। ਤੇ ਸਾਥੀਓ, ਇਹਦੇ ਨਾਲ ਹੀ ਆਪਣੇ ਦੋਸਤ ਸੁਜੀਤ ਨੂੰ ਇਜਾਜ਼ਤ ਦਿਓ। ਰੱਬ ਰਾਖਾ।

ਮੁਹੰਮਦ ਪਟੀਆ, ਗੁਰਪਾਸ਼ ਗਾਂਦਰਬਲ ਦੇ, ਰਫੀਕ ਇਕਬਾਲ, ਮੁਹੰਮਦ ਇਕਬਾਲ ਬਾਣੀਆ, ਰੁਬੀਨਾ ਬਾਨੋ, ਹਾਜੀ ਰਾਜ ਮੁਹੰਮਦ ਬਾਣੀਆ, ਮਨਜ਼ੂਰ ਅਹਿਮਦ ਬਾਣੀਆ, ਸ਼ੌਕਤ ਅਹਿਮਦ ਬਾਣੀਆ, ਮੁਮਤਾਜ਼ ਅਹਿਮਦ ਬਾਣੀਆ, ਜ਼ਾਕਿਰ ਬਾਣੀਆ, ਰਫਾਕਤ ਬਾਣੀਆ, ਅਦਨਾਨ ਜ਼ਾਕਿਰ, ਤੈ ਰਜ਼ੀਆ ਔਰ ਮਹਿਨਾਜ਼। ਤਮ ਸਾਰਾ ਦੋਸਤਾਂ ਕੀ ਪਸੰਦ ਅਪਰ ਸ਼ਬਨਮ ਅਖਤਰ ਤੈ ਸੰਗਣਾ ਕੀ ਆਵਾਜ਼ ਮਾਂ, ਪੇਸ਼ ਹੈ ਯੋਗੀਤ।

ਮੁਹੰਮਦ ਯੂਸਫ ਕੀ ਆਵਾਜ਼ ਮਾਂ ਥਾਰੇ ਵਾਸਤੇ ਬੈਤ ਪੇਸ਼ ਕਰਾਂਗਾ। ਇਨ ਬੈਤਾਂ ਨਾ ਸੁਣੋ ਵਾਸਤੇ ਆਮਣਾ SMS ਕਰੇਂ ਬਰਸ਼ਾ ਮਰਗ ਕਾਲਸ ਮਹੱਲਾ ਤੇ ਨੂਰ ਆਮਦ ਕਾਲਸ ਹੋਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾ ਹੈ ਸ਼ਬੀਰ ਆਮਦ ਕਾਲਸ, ਗੁਲਜ਼ਾਰ ਆਮਦ ਕਾਲਸ, ਮੁਹੰਮਦ ਲਤੀਫ਼ ਕਾਲਸ ਅਤੇ ਮੁਹੰਮਦ ਅਯਾਜ਼ ਕਾਲਸ। ਮੁਲਨਾੜ ਹਰਵੰਦ ਤੇ ਆਪਣਾ SMS ਕਰੇਂ ਦਿਲਪਜ਼ੀਰ ਆਮਦ ਖਟਾਣਾ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾ ਹੈ ਤਨਵੀਰ ਆਮਦ ਖਟਾਣਾ।

ਬੇਗਮ, ਸ਼ਮੀਮਾ ਜਾਨ, ਰੁਤਬਾ ਜਾਨ, ਰਸ਼ੀਦ ਅਹਿਮਦ, ਸਜਾਦ ਅਹਿਮਦ, ਸ਼ਾਹਜ਼ੇਬੁਲ ਇਸਲਾਮ, ਮੁਨੀਰ ਅਹਿਮਦ ਸੀਰ, ਨਵੀਦ ਅਹਿਮਦ ਸੀਰ, ਤਨਵੀਰ ਅਹਿਮਦ ਸੀਰ, ਉਲਫਤ ਮੁਨੀਰ, ਇਕਰਾ ਮੁਨੀਰ ਤੇ ਇਨਕਾ ਬਾਕੀ ਸੰਗੀਤ ਸਾਥੀ। ਸੁਰਫਰਾਓ ਕੰਗਣ ਤੇ ਮਹਾਮਦ ਸ਼ਫੀ ਖਟਾਣਾ, ਮੁਬਸ਼ਰ ਅਹਿਮਦ ਬਜਰਾਨ, ਹਨੀਫਾ ਬੇਗਮ ਤੇ ਮੁਸ਼ਤਾਕ ਅਹਿਮਦ ਖਟਾਣਾ। ਪੇਸ਼ ਰਹੀ ਤਮ ਸਾਰਾ ਦੋਸਤਾਂ ਕੀ ਪਸੰਦ ਪਰ ਮਹਮਦ ਹੁਸੈਨ ਮਿਰਾਸੀ ਕੀ ਆਵਾਜ਼ ਮਾ ਯੋ ਲੋਕ ਗੀਤ।